ਤੋਰ ਥੋੜਾ ਗੋਰਾ ਰੰਗ ਯੁੱਤ ਮੇਰੇ ਕਾਂਜੀ ਤੋਰ ਨਹੀਂ ਤੇਰੇ ਜਈ ਸੋਹਣੀ ਕੋਈ ਨਾਲ ਮੁੰਡੇ।